0: ਅਸਲਾਮ ਅਲੈਕੁਮ
1: ਅਸਲਾਮ ਅਲੈਕੁਮ
0: ਨੂੰ ਦੇਖੇ ਕਿ ਮੈਂ ਘਟਸ ਦੇ ਵੀ ਫਿਲਮ ਗੇ ਮੈਂ ਹਾਈ ਹੁਣ ਤੇਰੇ ਨਾ ਵਰੰਗ ਉਫਾ ਵੇ ਬਾਰਾ ਬਾਦ ਜਵੇ ਵਗਤ ਕੋਲ ਕੰਗੇ ਦੇ ਰਾਜ ਜੇ ਹਿੰਦੂ ਨਾ ਕੇ ਮੁੜੀ ਆ ਸ਼ੋ ਯਾ ਕਹਿ ਕੋਲ ਗੇ ਹੁਣ ਤੇਰੇ ਨਾ ਮੇਦ ਮੀ ਬਦਲ ਕੁਰੀ ਰਮਲਾ
1: ਦਿਹਾਲ ਗੁਣ ਮਿਸ ਨਾ ਅਗਨ ਮੈਂ ਦੇ ਮੀ ਹੁ ਮੇਦ ਗੇ ਸ਼ੋ ਯਾ ਕੀ ਇੱਕ ਕੁਰੀ ਦਾ ਤਿਆਰ ਵੇ ਮਿਤੀ ਬਿਦੇ ਹਮ ਦੋ ਹੋਗੇ ਫੇਸ਼ੋ ਮਾਲਗੁਣ ਨੇ ਸੇ ਫੁਰਤ ਬ ਸ਼ੋ ਮੀ ਦੇ ਕੀ ਦੇ ਹਫਤਾ ਬੰਦੂ ਗੇ ਦੋਸਤ ਵੀ ਮ ਫੇਸ਼ੋ ਮੀ ਮੇਦ ਕੀ ਹੁਕਰ ਦੋਸਤ ਵੀ ਮ ਵਰ ਖਾਸ ਕੰ ਕੰ ਉਨਾਣ ਕੋ ਮੀ ਬੇਲਵਣੀ ਫੇਸ਼ੋ ਨੂੰ ਮੀ ਆ ਦੁਆ ਕੀ ਸੈਪਟੈਂਬਰ ਮਹੁੰ ਤਿੰਮ ਵਣ ਦੋਸਤੋ
0: ಸಾಥ್ ಸತೇಕ ಸಾಳಿ ಅವಣಹರ್ಗೆ ರಬಿ ಲೋಬಲ್ ಮಹುಗೆ ಬಾವಿಸ್ ವಣದ್ವಸ್ಮಿ ಅದು.

0: ਦੇਖਦਾ ਪਰਾਡਾ
1: ਸਟਾਪ ਮੇਦੋ ਕਰਨ ਓਜਲਾ ਕਿ ਜ਼ਮਾਨੇ ਪੰਜਾਬੀ ਫੰਨਾ ਨੂੰ ਗੇਥਰੇ ਇਮ ਮੇ ਮਕਬੂਲਾ ਦੇ ਕਾਮਯਾਬ ਇਹ ਫੰਨਾ ਨੂੰ ਗੇ ਗੁਤਕ ਬਿਲਵੇ ਫੰਨਾਨੇ ਸਟੇਜ ਕਵੀਸ ਸਟੂਡੀਓ ਕਵੀਸ ਓਜਲਾ ਦਨੀ ਦੁਨੀਆ ਕੇ ਮਿਊਜ਼ਿਕ ਮੈਦਾਨੁਗਾ ਇਨਾ ਗੇ ਨੰ ਵਾਰੁਕਦ ਕੁਰਮੂ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਮੈਂ ਦੁਰੋਂ ਨਾ ਮਾਂ ਦੋਵਾ ਗੋ ਤੂੰ
1: ਅੱਲਾਹੁ ਅਕਬਰ ਅੱਲਾਹ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਇਸ਼ਾਨਾਮਾ ਦਵਾਗੁਤ।
1: ਅੱਲਾਹੁ ਅਕਬਰ ਅੱਲਾਹ